ਨੂੰ ਸੜੀਲੇ ਸੱਜੜਾ ਸਾਥੀ ਸੱਡ ਨਦੀ ਵਿਲਹੀਅ ਜੇ ਵਥਾਣ ਤੇ ਤੋਡ ਨਤਾਰੀ ਹੇਡਾ ਹਾਂਜਾ ਥੀਨ ਬੁਰੇ ਹਿੰਨ ਬੰਭੋਰ ਨੇ।